0: मित्रा एक दिन रह गया तेरा वेखदे आ किन्ने क पानी च तू। हेलो
1: तू पैसे मोड़ने आ कि नहीं?
0: ਭਾਜੀ ਬਸ ਇੱਕ ਦਿਨ ਹੋਰ ਦੇ ਦੋ, ਫਿਰ ਆਪਣੀ ਗੱਡੀ ਚੱਲ ਪੈਣੀ ਹੈ, ਮੈਂ ਤੁਹਾਡੇ ਸਾਰੇ ਲੈਣੇ ਦੇਣੇ ਲਾ ਦੂੰ।
1: ਯਾਮੇ ਦੀਆਂ ਕਿਸ਼ਤਾਂ ਤੇ ਤੋਂ ਲਾ ਨਹੀਂ ਹੁੰਦੀਆਂ, ਗੱਡੀ ਚੱਲਣੀ ਤੇਰੀ, ਕਦੇ ਕੋਈ ਜ਼ਮੀਨਾਂ ਵੇਚ ਕੇ ਵੀ ਸਟਾਰ ਬਣਿਆ? ਚੁੱਪ ਕਰਕੇ ਪੈਸੇ ਮੋੜ ਦੇ, ਸਿਰਫ ਇੱਕ ਦਿਨ ਆ ਤੇਰੇ ਕੋਲ।
0: ਹਾਂ ਸਿਮਰਨ ਕਿੱਥੇ ਆ ਤੂੰ?
2: ਮੈਂ
0: ਗੱਲਾਂ ਤਾਂ ਬਹੁਤ ਕਰਨੀਆਂ ਨੇ, ਤੂੰ ਆ ਜਾ, ਨਾਲੇ ਮੈਂ ਤੈਨੂੰ ਇੱਕ ਸਰਪ੍ਰਾਈਜ਼ ਦੇਣਾ। ਛੇਤੀ ਆ, ਮੈਂ ਤੇਰੀ ਵੇਟ ਕਰ ਰਿਹਾ।
3: ਪੁੱਤਰ ਜੀ 2 ਸਾਲ ਹੋ ਗਏ, ਉਹ ਮੈਂ ਹੋਰ ਕਿੰਨਾ ਕੁ ਰਿਸ਼ਤੇ ਵਾਲਿਆਂ ਨੂੰ ਰੋਕ ਕੇ ਰੱਖੂ, ਹੋਰ ਨਹੀਂ ਵੇਟ ਕਰ ਸਕਦਾ ਮੈਂ।